ਵੇਦਾਂ ਸਜਣਾ ਲੈ ਮਿਲ ਵੇਦਾਂ ਆਏ ਨਾਚ ਕੇ ਵੇਦਾਂ ਸਜਣਾ ਲੈ ਮਿਲ ਵੇਦਾਂ ਪੋਦੀ ਤੋ ਪੋਦੀ ਕੇ ਦੇ ਮਾਲੇ ਨਾ ਮਾਲਾ ਕੁਝ ਕੋ ਤਨੂ ਨਹੀਂ ਉਂਦੇ ਜੂਨੀ ਦੇ ਸਾਰ ਦੇ ਬਾਰੀ ਤੇ ਮਤਾ ਹਰਾਮ ਮਰੇ ਕਾ ਦੁਆ ਵੇਦਾਂ ਉਹਦਾ ਚਾਹੀਦਾ ਹਰਾਮ ਮਰੇ ਕਾ ਦੁਆ ਵੇਦਾਂ ਪੋਦੀ ਤੋ ਪੋਦੀ ਕੇ ਮਰਾ ਦੇ ਤੋ ਖੁਦੇ ਰਾ ਖੁਦੇ ਤਾਂ ਲਾਇ ਮਜ਼ਮ ਰਾ ਤੋ ਮਕਸਦ ਦੇ ਮਨੋ ਬਜਨਾਬ ਲੈ ਵਾਲਾ ਵਰ ਦੁਖਾ ਵੇ ਖਸਮਾ ਨਾ ਜੇ ਮਾਲੇ ਦਾ ਜਿਨਾ ਜਮਾਇਆ ਓਏ ਹੋਏ ਬਖਾਮ ਯਮਾ ਆਏ ਦਬੋ ਖੁਦੇ ਮਲੋ ਜਲਾ ਮੁਹੰਮਦ ਜਾਜ਼ੋ ਕੁਝ ਸਾਲੋ ਅਲੇ ਵਕਤੋ ਜ਼ਮਾਨ